0: ਕਰਨ ਦੇ ਜਾਗਾ ਓਏ ਨਹੀਂ ਉਹ ਤਾਂ ਸੱਚ ਹੀ ਹੈ ਕਿ ਪਾਥੋ ਨੂੰ ਚਾਰ ਮੇਰਾ ਹਰ ਕੋ ਰੇੜੀਓ ਆਦੀ ਖੋਲੇ ਨਾ ਸਹੀ ਕਿਆ
1: ਨਮਸਕਾਰ म देवीराम पराजुली जिरे खोर्सानीको भोक लायो तपाईं यतिखेर सुन्दै हुनुहुन्छ आदि खोला एफएम 105.4।